0: 또등 일치 시에서 섭다 동화 등 희홀 만다와 베리 등 펜슨 시즌 전지를 건들 동질 레티 개천 플리올라 고라셰포 로브소 등 센드 리니 뒤중지 벽주 등 티성다 동질 게임슨 덴비 니반도 플시교레 동고쇼지 냠르제 조 로브소 센그르니 딩즈질레 돈다 잡처 하트브시니 쇼니베 담몬톤 잠랑급셔디 송첩 등 고라셰포 페디라 건들 동질 레톤 망포드비올레 동고쇼지 냠르제 조 로브소 센그르니 딩즈게등 탑지 냠리체 그 체르등네 자능 제급 각감망라 벤디 데비 여포 전도를 요래 집단능 요래 시진핑기 멍허럽 세대 등 공포를 냠리 니질 제제 디럽제 블랍진라 제도 숑멜멀레 원정 잠톱 집 상도 등 쟁응능르게 쇼 정비르능게 지 자르다 톤바 등 고라셔비 주중데 람진도 카서플 해요래 중국 쇼지 도타와르섬데 쇼멍능르게 고마알글은 타치답다르니 냠르 제초제 응드글라 잡처 등 송치브셰바 등 냠르르제 조 소소 체네르그니 브긴즈기지 고라셔피 쥐총툴 니바길친 돈플샤지르 잡추르시 등 셈미기네 중국 쇼지 냠르르제 조 소소 체네르그니 브긴즈기 등 냠데 고라셔피 중구 쳔부제 돈툴 예부시데 예급크가 맘멍지 소소 등 쳔르게 르니제제 페지템디 냠츠트밥시니 미르제 자초라테피 탐몽겐 렌홍라 카틀 데비 예부지게데 미르제 레그나치 탐 소밤지게르 냠데 근들동더요레 Shunyi bi matabarini deng goyi cendrige, zhengzin losu suje nyamdi xie xichir dengni, zamlanga xihulan hamang rangjin la zanjuk xaajir darpil dungwa deng, xihulan mandawa pencin zanjuk deng xitin nyamni yungwara gindil dungwa. Gola shi bi losu yekawar nyamdi xaajir khintunjigba jishi di, rini khiljig songchib deng xihulan bari pencin xiejir zanjir gindil dungdil yu ji nantun nang yu la. Anani yi, nyamdi jie cu losu cendrige rini dhigindzig jib chachib lesha yin bingwi ni, 중국의 참다 땅 땅부 뒤에서 중국의 가출하자는 전부 중국 나르그네 공토제급급라 텐들시니 랑물냠리 따르플 동화 등 펜센의 삼키 샤저를 건들 동화 희홀 펜센의 세전전이라 근원적바 지시에 미르글라 샴드셔비 냠르제 조 도수 체너르그네 딩즈근즈게 지레그 세전요레 중국 쇼지 디나랑비는 냠르제 조 도수 체너르그네 딩즈글라 잡처 희친능 버 티지치세지기네 조세시 진핑기 제로니 동 조절로를 참다 배급능 비 송실 개천디 ngaanse darti chariyang sevru tenjindiga. Nyamdir je cho lhosu chenri rinne dhigandziga ji Dungko tang nyamli la matla khinhun jabni. Gola shabi lhosu tang rinne chachal thora tungwa tang. Sanchil peri la gandil tungwa. Matav rinne nyamli sabta tungwa jibshi de. Gola shabi Dungko chenpo je thunmung to donkyul tang. Mirga yung je pendi cheren robi rega shajan yola jibde nang yola. Wangyi gongsa jem je chan nang shi yola.
1: Daka le khunne pene chla. 此经历年经下主杰斯十七康格总理李庆义北京门门措康前门中国杰顿参战能力配比塔吉克斯坦杰总统拉赫门当杰参能有李庆义门哈的中国当塔吉克斯坦杰杰克尼布雷昂行腾措巴尔特征身有主席习近平给各项总统当人族门能力中国当塔吉克斯坦杰人族门特色的东西下日萨拉国能 Zhongku shokji Tajikistan shokdang shabsi te pansin yishin harwi hirtan tongwa tang. Pansin na jabchur shi hu shirah tongwa. Shi shokji rtobhu gangrongi tesi shi par ngurgu shi ba. Nyo tsong man shokdang, hterki tongkong, amangzi adhiko. Masi arigni hbeji sok chabkongji nyamli sabta tongwa zishi ne. Jekabani bu peji tarji shi la gheh nondo yo. Shokani bi shokamang tenzur tala zhugandag damsab shi ne. Харви тангсэг лэнтэнжэ гулашу шэчон малгэнзэг жэр гэндэ хтонгэ шэртанэн ю. Лахэ мэнгэ, Таджикистан шэг нэ Чонгку шэг дэнг турм чонг сэбтэ тонгэ дэнг, хуанжур нё цонг дэнг, нямжэ нямтэ, мэчэрг нэ сок чапконжэ бэрэ нямлэ сэбтэ тонгэ. Шэг мэн джэртэг дэнг аруглэла хэнун жэгба зэшэ нэ. Таджикистан дэнг Чонгку дэрэб сарвэ, чунь тапси нямлэ аруглэн жэвэ нэнгдун сэмэ шэбэрэн пэнсэм цоксэ тонгэ ярэва ю жэртанэн ю. ਉਜਿੰਗ ਨੂੰ ਜੇਟਾ ਨੰਗ ਸ਼ਿਓ
0: ਦਗਾ ਲੈ ਖੁਨੇ ਪੇਵੇ ਨੀ ਜਲੇ ਚਤੇ ਜਿਨੀ ਨੀ ਲੀ ਚੰਗ ਗੇ ਲੋਟਨ ਤੰਗ ਨੀ ਮੋਜੋ ਅਰ ਪੀਤੇ ਯੇ ਹੰਗਾਰੀ ਚੋਂਜਿੰਗ ਗੇ ਜੀ ਪਰ ਟਾਕੀ ਦੇ ਲਸ਼ੀ ਨੰਗ ਯੋਲੇ ਲੀ ਚੰਗ ਗੇ ਟੋਂਗੋ ਸ਼ੋ ਜੀ ਦੋਤਾ ਵਾਰਸਮ ਤ ਹੰਗਾਰਨ ਨ ਯੋਰਬ ਸਾਕਲ ਜੇ ਰੁਦਾ ਕੇਚਨ ਸ਼ੀ ਤ ਚਗ ਯੋਲੇ ਹੰਗਾਰ ਸ਼ੋ ਤੰਗ ਨਿਯਮ ਤ ਸੋਜਿੰ ਜਿਮ ਜ਼ਾਟੋ ਜਿੰਜਨ ਤੰਗ ਚਾਰਸਲ ਤਲ ਪੈਨਸਨ ਯੇ ਚੀ ਸਬ ਤ ਤੰਗ ਵਾ ਨਿਡਮ ਨਿਯਮ ਲੀ ਤੰਗ ਸਬ ਤ ਤੰਗ ਵਾ ਜੀ ਜੇ ਤੋ ਨੀ ਟੋਂਗੋ ਤੰਗ ਹੰਗਾਰੀ ਵਰਨ ਰਿਵਾ ਤੇਨ ਤੋ ਜਿੰਗ ਰੁਤ ਪਾ ਤੰਗ ਦੇਖੁਮ ਨਿਪੂ ਮਮੰਗਲਾ ਪੇਂਬਾ ਤੇਵੀ ਲਗਪੋ ਟੰਦਲ ਯੋਲੇ ਜੀ ਸੁੰਗ ਯੋਲੇ
1: ਦਕਾਲੇ ਖੋਨੇ ਪੇਨੇ ਛਲਾ ਜੇਯੂ ਮਮੰਗ ਤੀ ਛੋ ਜਿਨਲੀ ਯੁਨ ਹਾਂ ਕੰਗ ਗ ਅਯੁਨ ਚੰਗ ਜੋਲੇ ਜੀ ਛੀ ਚਿਗਨੀ ਨਿਨ ਬੇਜਿੰ ਦਾ ਤਾਜਿਕ ਸਟੈਂਜ ਜੋਂ ਤੋਂ ਲਾ ਹਮਨ ਦੰਗ ਜੇ ਚਨ ਵਾ ਜਾ ਜੋਲੇ ਜੀ 主席习近平等